ਡੋਰੀ ਮੁਰਦਾ ਸੁਣੀ ਨੇ ਜੁਗਤੇ ਕਰੀ ਨੇ ਜੋਜ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਪੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ।